0: ਨਹੀਂ ਵਾਲਾ ਚੰਦਾ ਨਾ ਇਹ 16 ਸਾਲਾ ਚੰਦਾ ਨਾ ਹੈ ਤੇਰੇ ਖਿਆਲਾ ਚੰਦਾ ਨਾ ਹਮ ਤੇਰੇ ਤੇਰੇ ਤੇਰੇ ਚਾਹਨ ਵਾਲੇ ਹੈ ਹਮ ਕਾਲੇ ਹੈ ਤੋ ਕਿਆ ਹੁਆ ਦਿਲ ਵਾਲੇ ਹੈ
1: ਦੋਸਤੋ ਮਹਿਮੂਦ ਕੋ ਪਹਿਲਾ ਮੌਕਾ ਦਿਆ ਥਾ ਗੁਰਦਤ ਸਾਹਿਬ ਨੇ CID ਫਿਲਮ ਮੇ ਇਸ ਫਿਲਮ ਕੇ ਨਿਰਦੇਸ਼ਕ ਥੇ ਰਾਜ ਖੋਸਲਾ ਇੱਕ ਛੋਟੀ ਸੀ ਭੂਮਿਕਾ ਸੀ ਇਸਮੇ ਮਹਿਮੂਦ ਕੀ ਪੁਲਿਸ ਕਸਟਡੀ ਮੇ ਉਨਕੀ ਮੌਤ ਹੋ ਜਾਤੀ ਹੈ ਜਿਸਕਾ ਇਲਜ਼ਾਮ ਫਿਲਮ ਕੇ ਨਾਇਕ ਅਰਥਾਤ ਦੇਵ ਆਨੰਦ ਪਰ ਆਤਾ ਹੈ ਇਹ ਫਿਲਮ ਆਈ ਥੀ 1956 ਮੇ ਬੇਹਦ ਕਾਮਯਾਬ ਇਸ ਫਿਲਮ ਕੇ ਇੱਕ ਸਾਲ ਬਾਅਦ ਹੀ ਗੁਰਦਤ ਸਾਹਿਬ ਨੇ ਆਪਣੀ ਇੱਕ ਔਰ ਨਾਯਾਬ ਫਿਲਮ ਬਣਾਈ ਪਿਆਸਾ ਇਸਮੇ ਉਨਕੇ ਦੋ ਸਵਾਰਥੀ ਭਾਈਓ ਮੇ ਸੇ ਇੱਕ ਕੀ ਭੂਮਿਕਾ ਨਿਭਾਈ ਥੀ ਮਹਿਮੂਦ ਨੇ ਉਨਕੇ ਦੁਆਰਾ ਬੋਲਾ ਗਿਆ ਡਾਇਲੋਗ ਲੋਕ ਆਜ ਵੀ ਨਹੀਂ ਭੁੱਲਤੇ
2: ਹਮ ਭਾਈ ਭਾਈ ਨਹੀਂ ਜਾਣਤੇ ਹਮੇ ਤਾਂ ਬਸ ਰੁਪਿਆ ਚਾਹੀਏ ਰੁਪਿਆ
1: ਦੋਸਤੋ ਇਸੀ ਰੁਪਏ ਕੀ ਬਾਤ ਕੋ ਲੇਕਰ ਉਨ੍ਹੋਨੇ ਇੱਕ ਫਿਲਮ ਵੀ ਬਣਾਈ ਥੀ ਸਬਸੇ ਬੜਾ ਰੁਪਿਆ ਦਰਅਸਲ ਯੇ ਉਨਕੇ ਵਾਲਿਦ ਮੁਮਤਾਜ਼ ਅਲੀ ਪਰ ਫਿਲਮਾਏ ਫਿਲਮ ਸਰਗਮ ਕੇ